0: ਸਾਰਿਆਂ ਨੂੰ ਮੇਰੀ ਰਾਮ ਰਾਮ। ਥਮ ਸੁਣ ਰਹੇ FM 90.0 ਮੇਗਾਹਰਟਜ਼ ਪਾ ਰੇਡੀਓ ਵਿਤਸਤਾ ਅਮ ਸਫ਼ਰ ਜ਼ਿੰਦਗੀ ਕਾ। ਮੈਂ ਹੂੰ ਥਾਰੀ ਰੇਡੀਓ ਸਖੀ ਨੇਹਾ ਦਾਕੜ, ਅਰਥਾਰਾ ਸਵਾਗਤ ਕਰੂੰ ਹੂੰ ਆਜ ਕੇ ਕਾਰਿਆਕ੍ਰਮ ਆਓ ਗਾਓ ਚੱਲੇ ਮਾਂ, ਜਿਸ ਮਾਂ ਹਮ ਬਾਤ ਕਰਾਂਗੇ ਬਹੁਤ ਹੀ ਬੜੀਆ ਔਰ ਬਹੁਤ ਹੀ ਖਾਸ ਵਿਸ਼ਾ, ਬੇਟੀ ਬਚਾਓ ਬੇਟੀ ਪੜ੍ਹਾਓ ਪਾ। ਬੇਟੀ ਬਚਾਓ ਔਰ ਬੇਟੀ ਪੜ੍ਹਾਓ ਅਭਿਆਨ ਕੀ ਸ਼ੁਰੂਆਤ ਦੇਸ਼ ਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ 22 ਜਨਵਰੀ 2015 ਨੂੰ ਪਾਣੀਪਤ ਹਰਿਆਣਾ ਮਾਂ ਕਰੀ ਤੀ। ਇਸਕਾ ਉਦੇਸ਼ ਯੋ ਤਾ ਵੀ ਮਹਿਲਾਵਾਂ ਔਰ ਲੜਕੀਆਂ ਨੂੰ ਸਸ਼ਕਤੀਕਰਨ ਤੇ ਜੁੜੇ ਮੁੱਦੇ ਕਾ ਸਮਾਧਾਨ ਕਰ ਸਕਾਂ। ਵਰਤਮਾਨ ਮਾਂ ਵੀ ਉਹ ਅਭਿਆਨ ਬਹੁਤ ਹੀ ਜ਼ਰੂਰੀ ਆ, ਕਿਉਂਕਿ ਆਜ ਵੀ ਕਹੀਂ ਨਾ ਕਹੀਂ ਮਾਰੇ ਸਮਾਜ ਮਾਂ ਲੜਕੀਆਂ ਕੇ ਸਾਥ ਭੇਦਭਾਵ ਕਰਿਆ ਜਾ, ਉਹਨੂੰ ਸ਼ਾਇਦ ਵਾਹ ਸਨਮਾਨ ਨਹੀਂ ਮਿਲ ਪਾਉਂਦਾ। ਤੋ ਇਸ ਵਿਸ਼ਾ ਪਾ ਹੋਰ ਜ਼ਿਆਦਾ ਗਹਿਰਾਈ ਤੇ ਬਾਤ ਕਰਨ ਵਾਸਤਾ ਮਾਰੇ ਸਾਥ ਜੁੜ ਰਹੀ ਆ ਗਾਂਵ ਕੀ ਬੇਟੀ ਰਾਮ ਰਾਮ ਜੀ।
1: ਰਾਮ ਰਾਮ ਜੀ।
0: ਔਰ ਠੀਕ ਠਾਕ ਆ ਭੈਣ?
1: ਹਾਂਜੀ ਠੀਕ ਹੋ, ਆਪ ਬਤਾਓ ਕੈਸੇ ਹੋ?
0: ਬੜੀਆ ਜੀ ਹਮ ਵੀ। ਤੋ ਦੀਦੀ ਸਭ ਤੋਂ ਪਹਿਲਾਂ ਸਰੋਤਾਵਾਂ ਨੂੰ ਆਪਣਾ ਪਰਿਚਾ ਦਿਓ।
1: ਹਾਂਜੀ ਮੈਂ ਕੁਸਮ ਗੌਰ ਸੀ ਜੋ ਬਿਲਾਸਪੁਰ ਸੇ ਬਿਲੋਂਗ ਕਰਤੀ ਹੂੰ।
0: ਠੀਕ ਆ ਜੀ। ਤੋ ਦੀਦੀ ਮੈਂ ਆਪ ਤੋਂ ਪੁੱਛਣਾ ਚਾਹੂੰ ਵੀ ਆਪ ਆਪਣੇ ਪਰਿਵਾਰ ਮਾਂ ਕਿਤਨੀ ਬੇਟੀਆਂ ਹੈ?
1: ਹਮ ਆਪਣੇ ਪਰਿਵਾਰ ਮੇਂ ਜੋ ਹੈ 4 ਬੇਟੀਆਂ।
0: ਤੋ ਜੋ 4 ਹੈ ਮੈਂ ਸਾਰੀ ਪੜ੍ਹੀ ਲਿਖੀ ਹੈ, ਸਿਕਸਿਤ ਹੈ?
1: ਹਾਂਜੀ ਸਭ ਪੜ੍ਹੀ ਲਿਖੀ ਹੈ, ਸਭੀ ਪੋਸਟ ਗ੍ਰੈਜੂਏਟ ਹੈ।
0: ਠੀਕ ਆ ਜੀ। ਤੋ ਆਪਕੇ ਪਰਿਵਾਰ ਮਾਂ ਬੇਟੀਆਂ ਕੀ ਹੈ, ਕੌਣ ਸੀ ਪੀੜ੍ਹੀ ਚੱਲ ਰਹੀ?
1: ਇਹ ਪਰਿਵਾਰ ਮੇਂ ਚੌਥੀ ਪੀੜ੍ਹੀ ਚੱਲ ਰਹੀ ਹੈ, ਜੋ ਮੇਰੇ ਦਾਦਾ ਜੀ ਥੇ ਉਨਕੋ 2 ਬਹਿਨੇ ਥੀ ਉਨਕੀ, ਔਰ ਮੇਰੇ ਦਾਦਾ ਜੀ ਕੇ ਪਾਸ 4 ਬੇਟੀਆਂ ਥੀ। ਅੱਗੇ ਮੇਰੇ ਜੋ ਪਿਤਾ ਜੀ ਹੈ ਉਨਕੇ ਪਾਸ ਵੀ 4 ਬੇਟੀਆਂ ਹੈ, ਔਰ ਮੇਰੇ ਤਾਊ ਜੀ ਕੇ ਪਾਸ 2 ਬੇਟੀਆਂ ਹੈ, ਮੇਰੇ ਇੱਕ ਭਾਈ ਹੈ, 2 ਭਾਈ ਹੈ, ਮਤਲਬ ਉਨਕੋ ਵੀ ਇੱਕ ਇੱਕ ਬੇਟੀ ਹੈ ਅਭੀ।
0: ਤੋ ਦੀਦੀ ਮੈਂ ਆਪਣੇ ਪੁੱਛਣਾ ਚਾਹੂੰ ਵੀ ਜਿਸ ਤਰ੍ਹਾਂ ਆਪ ਬੇਟੀਆਂ ਆਪਣੇ ਘਰ ਮਾਂ, ਤੋ ਬੇਟੀਆਂ ਨੂੰ ਕਿਸ ਤਰ੍ਹਾਂ ਸਮਾਨ ਦਿਆ ਗਿਆ ਪਰਿਵਾਰ ਮਾਂ?
1: ਇੱਕ ਔਰਤ ਕੇ ਲੀਏ ਜੋ ਸਭਸੇ ਬੜਾ ਧਨ ਹੋਤਾ ਹੈ, ਜੋ ਸਭਸੇ ਬੜਾ ਗਹਿਣਾ ਹੋਤਾ ਹੈ, ਵੋ ਲੜਕੀ ਕੇ ਲੀਏ ਐਜੂਕੇਸ਼ਨ ਹੈ। ਤੋ ਮੇਰੇ ਪਰਿਵਾਰ ਨੇ ਯੇ ਹਮ ਸਭੀ ਲੜਕੀਓਂ ਕੋ ਦੀਆ ਹੈ।
0: ਜਿਸ ਤਰ੍ਹਾਂ ਆਪਣੇ ਬਤਾਇਆ ਵੀ ਪਰਿਵਾਰ ਮਾਂ ਲੜਕੇ ਵੀ ਹੈ, ਤੋ ਲੜਕਾ ਔਰ ਲੜਕੀ ਕੇ ਬੀਚ ਮਾਂ ਪਰਿਵਾਰ ਮਾਂ ਕੋਈ ਭੇਦਭਾਵ ਵੀ ਕਰਿਆ ਗਿਆ?
1: ਅਭੀ ਜਹਾਂ ਤੱਕ ਹਮਨੇ ਦੇਖਾ ਹੈ ਆਪਣੇ ਘਰ ਮੇਂ ਕੋਈ ਭੇਦਭਾਵ ਨਹੀਂ ਹੁਆ ਕਿਸੀ ਵੀ ਤਰ੍ਹਾਂ ਕਾ, ਨਾ ਕਿਸੀ ਐਜੂਕੇਸ਼ਨ ਕੋ ਲੇਕਰ ਹੁਆ, ਨਾ ਕਿਸੀ ਰੀਤੀ ਰਿਵਾਜ ਕੋ ਲੇਕਰ ਹੁਆ। ਜੈਸੇ ਹੀ ਹਮ ਪੜ੍ਹਨੇ ਕੇ ਲੀਏ ਗਏ, ਕਿਸੀ ਵੀ ਵਹੀਕਲ ਕਾ ਹਮਨੇ ਯੂਜ਼ ਕੀਆ, ਬਾਏ ਬਸ ਬਾਏ ਆਟੋ, ਐਸੇ ਹੀ ਘਰ ਮੇਂ ਲੜਕੇ ਪੜ੍ਹਨੇ ਕੇ ਲੀਏ ਗਏ ਹੈ। ਜੈਸੇ ਲੜਕੋ

ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਆਪ ਜੀ ਸੁਣ ਰਹੇ ਹੋ 90.0 FM ਤੇ ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ, ਆਪ ਦਾ ਆਪਣਾ ਰੇਡੀਓ, ਆਪ ਜੀ ਦੀ ਆਵਾਜ਼ ਦਿਲ ਤੋਂ। ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ।

ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ, ਰੇਡੀਓ ਵਿਤਸਤਾ 90.0 ਮੈਗਾਹਰਟਜ਼ ਤੇ। ਸੁਣਦੇ ਰਹੋ ਆਪਣੇ